ਇਹ ਤੁਹਾਂ ਸਾਰਿਆਂ ਦਾ ਆਪਣਾ ਸਮੁਦਾਇਕ ਰੇਡੀਓ ਗੁੰਜਨ ਧਰਮਸ਼ਾਲਾ ਕਨਿਸ਼ਤੋ ਤੁਹਾਂ ਸਾਰੇ ਇਸ ਕਾਰਜਕ੍ਰਮ ਸੁਣਨ ਦੇ ਮਾਟੀ ਦੀ ਮਹਿਕ ਤਾਂ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹ ਬਣੀ ਰਿਹਾ ਕਨਿਸ਼ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਪੰਦੀ।

ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਕਨੇ ਸ਼ੋਤਾਓ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇ ਨ ਮਾਟੀ ਦੀ ਮਹਿਕ ਆਪਣੀ ਰੇਡੀਓ ਦੋਸਤ ਰੁਚਿਕਾ ਕਨੇ ਤਾਂ ਸੁਣਦੇ ਨ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹੀ ਬਣੀ ਰਿਹਾ ਕਨੇ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਪਨ।

ਜਾਂ ਵੀ ਗੀਤਾਂ ਦਾ ਇਹ ਸਫ਼ਰ ਤੁਸੀਂ ਤੈਅ ਕੀਤਾ ਰੇਡੀਓ ਗੁੰਜਨ ਧਰਮਚਾਰਾ ਦੇ ਨਾਲ 91.2 ਮੈਗਾਹਰਟਜ਼ ਤੇ। ਮੈਂ ਹਾਂ ਤੁਹਾਡੀ ਰੇਡੀਓ ਹੋਸਟ ਜੋਤੀ ਪਠਾਨੀਆ। ਤੇ ਸ਼੍ਰੋਤਿਓ, ਹੁਣ ਸਾਡਾ ਇਹ ਸਫ਼ਰ ਇੱਥੇ ਖਤਮ ਹੁੰਦਾ ਹੈ। ਸਾਨੂੰ ਦਿਓ ਇਜਾਜ਼ਤ, ਧੰਨਵਾਦ। ਤੁਸੀਂ ਸੁਣਦੇ ਰਹੋ ਰੇਡੀਓ ਗੁੰਜਨ ਧਰਮਚਾਰਾ, ਗੂੰਜ ਆਪਣੇ ਪੰਨ ਦੀ।

0: ਕਾਨਵੀ ਦਸ਼ਮਲਵ 2 MHz ਪਰ ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਤੁਹਾਂ ਸਾਰੇ ਇਸ ਵਕਤ ਕਾਰਜਕ੍ਰਮ ਸੁਣਾ ਦੇਣਾ ਆਪਣੀ ਰੇਡੀਓ ਤੋਂ ਸ਼ਸ਼ੀ ਕਰਨੇ। ਤਾਂ ਸ਼ੋਤੋ ਅੱਜ ਹਾਂ ਜਿਹੜਾ ਕਾਰਜਕ੍ਰਮ 'ਚ ਗੱਲਬਾਤ ਕਰਾ ਦੇਣ ਸੇ ਕਰਾ ਦੇਣ ਡਿਸੇਬਲ ਉੱਪਰ, ਤਾਂ ਜ਼ਰੂਰ ਇਹ ਗੱਲਬਾਤ ਜਾਰੀ ਰਹਿਣਾ ਚਾਹੀਦੀ, ਕਨੇ ਜ਼ਰੂਰ ਮੇਰੀ ਗੱਲਬਾਤ ਜੋ ਤੁਹਾਂ ਧਿਆਨ ਨੇ ਸੁਣਾ ਦੇਣੇ ਨੇ। ਤਾਂ ਸ਼ੋਤੋ ਇਤਿਹਾਸ ਗਵਾਹ ਹੈ ਕਿ ਜਾਲੂ ਆਹਦੇ ਜਿਹੜਾ ਹੌਂਸਲੇ ਸੀ ਆਹਾਂ ਜੋ ਜ਼ਰੂਰ ਆਹਦੀ ਜਿਹੜਾ ਸੁਪਨੇ ਨੇ ਤਿਨ੍ਹਾਂ ਤੱਕ ਪਹੁੰਚਾਈਂਦੇ ਨੇ, ਕਨੇ ਇਸੀ ਕਨੇ ਆਹਦੇ ਅਗਲੇ ਜਿਹੜਾ ਸ਼ਰੋਤਾ ਨੇ ਆਹ ਤਿਨ੍ਹਾਂ ਕਨੇ ਕਰਨੀ ਹੈ ਗੱਲਬਾਤ। ਹੈਲੋ
1: ਹੈਲੋ
0: ਨਮਸਤੇ ਜੀ।
1: ਨਮਸਤੇ
0: ਜੀ, ਸਵਾਗਤ ਹੈ ਜੀ ਤੁਹਾਡਾ ਰੇਡੀਓ ਗੁੰਜਨ ਧਰਮਸ਼ਾਲਾ 'ਚ। ਠੀਕ ਠਾਕ ਹੈ ਨਾ? ਜੀ ਆਹਾਂ ਵੀ ਠੀਕ ਠਾਕ ਹੈ ਜੀ। ਤੁਹਾਂ ਕਿੱਥੋਂ ਤੇ ਬੋਲਾ ਦੇ, ਕਨੇ ਤੁਹਾਡਾ ਨਾਂ ਕੀ ਹੈ ਜੀ?
1: ਮੈਂ ਧਰਮਸ਼ਾਲਾ ਸੇ ਬਾਤ ਕਰ ਰਹੀ ਹੂੰ, ਮੇਰਾ ਨਾਮ ਸਵਸਤਿਕਾ ਹੈ
0: ਜੀ। ਜੀ, ਤਾਂ ਤੁਹਾਂ ਅਗਰ ਪਹਾੜੀ 'ਚ ਗੱਲਬਾਤ ਕਰਨ ਤਾਂ ਬੜਾ ਅੱਛਾ ਹੈ ਜੀ।
1: ਮੇਰੇ ਕੋਲ ਐਕਚੁਅਲੀ ਮੇਰੇ ਘਰ ਮੇ ਪਹਾੜੀ ਕੀ ਬੋਲਤੀ ਨਹੀਂ ਹੈ, ਤਾਂ ਮੁਝੇ ਆਤੀ ਨਹੀਂ ਹੈ
0: ਜੀ। ਅੱਛਾ, ਪਹਾੜੀ ਜਿਹੜਾ ਇਸ ਸਮਝ ਆਉਂਦੀ ਤੁਹਾਂ ਜੋ?
1: ਹਾਂਜੀ,
0: ਪਹਾੜੀ ਜਿਹੜਾ ਇਸ ਤੁਹਾਂ ਨੂੰ ਸਮਝ ਆਈ ਜਾਂਦੀ, ਮਤਲਬ ਬੋਲੀ ਨਹੀਂ ਪਾਉਂਦੀ?
1: ਹਾਂਜੀ ਹਾਂਜੀ ਆ ਜਾਂਦੀ
0: ਜੀ। ਜੀ, ਤਾਂ ਤੁਹਾਂ ਇਹ ਕਾਰਜਕ੍ਰਮ ਕਦਿਆ ਲੱਗਾ ਤਾ ਜੀ?
1: ਬਹੁਤ ਅੱਛਾ ਲੱਗਾ ਜੀ।
0: ਜੀ, ਤਾਂ ਰੋਜ਼ ਹੀ ਸੁਣਦੇ ਤੁਹਾਂ?
1: ਹਾਂਜੀ,
0: ਰੋਜ਼ ਹੀ ਸੁਣਦੇ ਇਸ ਕਾਰਜਕ੍ਰਮ ਜੋ?
1: ਹਾਂਜੀ ਹਾਂਜੀ ਹਾਂਜੀ
0: ਜੀ। ਤਾਂ ਤੁਹਾਂ ਕਿਆ ਕੰਮ ਕਾਰ ਲਗਾਏ ਆ, ਕਿਆ ਕਰਾ ਦੇ ਆਜ ਤੁਹਾਂ?
1: ਮੈਂ ਅਭੀ ਲੈ ਰਹੀ ਹੂੰ ਨੀਟ ਕੀ ਕੋਚਿੰਗ
0: ਜੀ। ਜੀ ਜੀ ਜੀ, ਤਾਂ ਜੀ ਤੁਹਾਡੀ ਆਵਾਜ਼ ਕੁਛ ਕੱਟੀ ਕੱਟੀ ਕੇ ਉਹਦੀ ਜੀ, ਨੈਟਵਰਕ ਇਸ਼ੂ ਹੋਣਾ ਸ਼ਾਇਦ।
1: ਹੈਲੋ,
0: ਹਾਂਜੀ
1: ਆ ਰਹੀ ਹੈ ਆਵਾਜ਼ ਅਬੂ?
0: ਜੀ ਜੀ, ਉਹਦੀ ਆਵਾਜ਼ ਜੀ। ਜੀ, ਤਾਂ ਤੁਹਾਂ ਕੁੰਡਿਆ ਗੀਤ ਜਿਹੜਾ ਇਸੇ ਸੁਣਨਾ ਪਸੰਦ ਕਰਗੀ ਜੀ?
1: ਮੈਂ ਸੁਣੂੰਗੀ ਡਿਸਕੋ ਸਟੇਸ਼ਨ ਆਸ਼ਾ ਭੋਸਲੇ।
0: ਜੀ, ਤੁਸੀਂ ਇਸ ਕਾਰਜਕ੍ਰਮ 'ਚ ਜਿਹੜਾ ਇਸ ਪਹਾੜੀ ਹੀ ਗੀਤ ਜਿਹੜਾ ਇਸੇ ਸੁਣੀ ਸਕਦੇ ਜੀ?
1: ਓ ਅੱਛਾ, ਤਾਂ ਫਿਰ ਅੰਮਾ ਸੁਣਦੀ ਹੈ ਮੇਰੀ
0: ਜੀ। ਕੁੰਡਿਆ
1: ਅੰਮਾ ਪੁੱਛਦੀ ਸੁਣਦੀ ਹੈ ਮੇਰੀ ਉਹ?
0: ਜੀ ਜੀ ਜ਼ਰੂਰ ਜੀ, ਇਹ ਫਰਮਾਇਸ਼ ਤੁਹਾਂ ਤੱਕ ਪਹੁੰਚਾਉਂਦੇ ਜੀ, ਜੁੜਨੇ ਵਾਸਤੇ ਬੜਾ ਬੜਾ ਧੰਨਵਾਦ ਜੀ ਤੁਹਾਡਾ
1: ਜੀ। ਥੈਂਕ ਯੂ ਸੋ ਮਚ
0: ਜੀ। ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਤੁਹਾਂ ਸਾਰੇ ਇਸ ਵਕਤ ਕਾਰਜਕ੍ਰਮ ਸੁਣਾ ਦੇਣਾ ਆਪਣੀ ਰੇਡੀਓ ਤੋਂ ਸ਼ਸ਼ੀ ਕਹਿੰਦੇ। ਤਾਂ ਸ਼ੋਤਾ ਤੁਹਾਂ ਸਾਰਿਆਂ ਜੋ ਪਤਾ ਹੈ ਕਿ ਇਸ ਕਾਰਜਕ੍ਰਮ ਦਾ ਜਿਹੜਾ ਸਮੇਂ ਹੈ ਸੇ ਤੁਹਾਂ ਤੱਕ ਰਹਿੰਦਾ ਹੈ 2 ਤੋਂ 3 ਵਜੇ ਤੱਕ। ਕਨੇ ਕਾਰਜਕ੍ਰਮ ਪਹਾੜੀ ਕਾਰਜਕ੍ਰਮ ਹੈ, ਤੁਹਾਂ ਸਾਰੇ ਹੀ ਇਸ ਕਾਰਜਕ੍ਰਮ 'ਚ ਪਹਾੜੀ ਜਿਹੜਾ ਗੀਤ ਹਨ ਸੇ ਆਪਣੀ ਫਰਮਾਇਸ਼ 'ਚ ਸੁਣੀ ਸਕਦੇ। ਕਨੇ ਨੰਬਰ ਵੀ ਜ਼ਰੂਰ ਤੁਹਾਂ ਤੱਕ ਪਹੁੰਚਾਈਂਦੇ ਨੇ, ਕਿਉਂਕਿ ਨੰਬਰ ਤੁਹਾਂ ਤੱਕ ਪੁੱਜਿਆਂਗਾ ਤਾਂ ਹੀ ਤਾਂ ਤੁਹਾਂ ਇਸ ਨੰਬਰ ਪਰ ਕੋਲ ਕਰੀ ਸਕਦੇ, ਜਾਂ ਟੈਕਸ ਮੈਸੇਜ ਕਰੀ ਸਕਦੇ, ਜਾਂ ਵਟਸਐਪ ਮੈਸੇਜ ਕਰੀ ਸਕਦੇ। ਨੰਬਰ ਹੈ 7018117091। ਤਾਂ ਇਸ ਨੰਬਰ ਪਰ ਤੁਹਾਂ ਕੋਲ ਕਰਾ, ਜਾਂ ਟੈਕਸ ਮੈਸੇਜ ਕਰਾ, ਜਾਂ ਵਟਸਐਪ ਮੈਸੇਜ ਕਰਾ। ਤਾਂ ਸ਼ੋਤੋਂ ਗੱਲ ਆਹ ਕਰਾ ਦੇ ਥੇ ਡਿਸੇਬਲ ਦੀ, ਤਾਂ ਜ਼ਰੂਰ ਚਾਹੇ ਬੱਚੇ ਨੇ ਸੇ ਕੁਥੀ ਨਾ ਕੁਥੀ ਆਪਣੇ ਜਿਹੜਾ ਹੌਂਸਲੇ ਨੇ ਤਿਨ੍ਹਾਂ ਜੋ ਮਜ਼ਬੂਤ ਰੱਖਦੇ ਨੇ, ਜਾਂ ਤਿਨ੍ਹਾਂ ਜੋ ਜ਼ਰੂਰ ਸਾਕਾਰ ਕਰਦੇ ਨੇ, ਕਨੇ ਤਿਨ੍ਹਾਂ 'ਚ ਵੀ ਆਪਣਾ ਆਪਣਾ ਟੈਲੈਂਟ ਜਿਹੜਾ ਇਸ ਜ਼ਰੂਰ ਹੁੰਦਾ ਹੈ। ਅਗਰ ਕੋਈ ਬੱਚਾ ਹੈ ਜਾਂ ਕੋਈ ਬੜਾ ਹੈ, ਕੋਈ ਵੀ ਹੈ, ਆਹ ਆਪਣੇ ਆਸ ਪਾਸ ਦਿਖਦੇ ਨੇ ਤਿਨ੍ਹਾਂ 'ਚ ਵੀ ਕੋਈ ਹੁਨਰ ਹੈ, ਜੈਸੇ ਖਾਣਾ ਬਣਾਉਂਦੇ ਨੇ ਤਾਂ ਸੇ ਖਾਣਾ ਕਿਸ ਪ੍ਰਕਾਰ ਬਣਦਾ ਹੈ ਸਭੀ ਤੋਂ ਜੋ ਪਤਾ ਹੋਣਾ। ਅਗਰ ਆਹਾਂ ਖੇਤੀਬਾੜੀ ਕਰਦੇ ਨੇ, ਜਿਵੇਂ ਕਿ ਤੁਹਾਂ ਸਾਰਿਆਂ ਜੋ ਹੀ ਪਤਾ ਹੈ ਕਿ हर खेती का अपना अपना सीजन है, से जरूर है। हुण ऊर लगाने का जिहड़ा काम है, से पे है काम कोई भी होवे। अगर अहाँ मिली जुली करी तिस कम्मे जो करते हैं ना, तो तिस काम करने का पता नहीं चलता है। उसी प्रकार जिहड़ा डिसेबल हैं, से अहाँ ते क्या चाहते, सिर्फ मान सम्मान कि अहाँ तिना दा जिहड़ा हौसला है से बढ़ाई पान। क्योंकि हर कोई अपनी ज़िंदगी च यही चाहता कि अहाँ कुसी जो हौसला दिंदे ना, या तिना दा मान सम्मान करते ना, या तिना दी मदद करते ना, तो तिना जो भी अच्छा लगता है। कने अगर अहाँ तिना कन्ने बुरा व्यवहार करते ना, तो कुथी ना कुथी तिना जो बुरा लगता है। तो ज़रूर अच्छा व्यवहार करना जड़े से अहाँ जो चाहिए। इसी कन्ने तो हाँ सारी भी इस कार्यक्रम दे सफ़र करने जुड़ी सकते, कने हाँ करने गलबात जड़े से ज़रूर करी सकते। कने जिंदगी का सफ़र है, जिंदगी का सफ़र हमेशा अगर अहाँ सकारात्मक सोच कन्ने चलते ना, ताई से पूरा होंदा है। कने अगर अहाँ हमेशा नकारात्मक सोचते ना, तो से अहाँ अपनी ज़िंदगी जो सीमित करेंदे ना। तो ज़रूर इसी कन्ने अहाँ कार्यक्रम दे सफ़र जो भी अगे बढ़ाना है, कन्ने तो हाँ सारे भी इस कार्यक्रम दे सफ़र जहाँ कन्ने जुड़ी सकते।

ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਤਾਂ ਸ਼ਰੋਤਾਓ, ਤੁਹਾਂ ਸਾਰੇ ਕਾਰਜਕ੍ਰਮ ਸੁਣਾਉਂਦੇ ਥੇ ਆਪਣੀ ਰੇਡੀਓ ਤੋਂ ਸ਼ਸ਼ੀ ਕਹਿੰਦੇ। ਤਾਂ ਇਸ ਕਾਰਜਕ੍ਰਮ ਦਾ ਜਿਹੜਾ ਸਫ਼ਰ ਹੈ ਸੇਥੂ ਹੀ ਸੰਪੰਨ ਹੁੰਦਾ ਹੈ। ਤਾਂ ਜ਼ਰੂਰ ਆਪਣੇ ਮਾਤਾ ਪਿਤਾ ਦਾ ਮਾਨ ਸਨਮਾਨ ਜਿਹੜਾ ਹੈ ਜ਼ਰੂਰ ਕਰਾ ਕਹਿੰਦੇ, ਜਿਹੜਾ ਬਜ਼ੁਰਗ ਹਨ ਤਿੰਨਾਂ ਦਾ ਵੀ ਜ਼ਰੂਰ ਕਹਿੰਦੇ। ਜਿਹੜਾ ਗੱਲਬਾਤ ਅਹਾਂ ਕੀਤੀ ਹੈ ਸਭੀ ਜ਼ਰੂਰ ਤੁਹਾਂ ਸੁਣੀ ਹੋਣੀ ਹੈ। ਤਾਂ ਇਸੇ ਕੰਨੇ ਤੁਸੀਂ ਸਾਰੇ ਆਪਣੀ ਰੇਡੀਓ ਤੋਂ ਸ਼ਸ਼ੀ ਜੁਦਿਆ ਅਨੁਮਤੀ ਕੰਨੇ ਸੁਣਦੇ ਰਹੇ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ।